アッテリカディディ、イーマイヴィブナムコストータナップカーナーサルニビジュリコサナンキマボザルカチャーチャーレカポセチャーレカテイパーナオフアブサナンディナタハナリジャムパーナオフィチャーダッドハンキュークリコストーサナナナショウビジュリコサナリナカフォルキラザニアンデイシュリコマバショップトパインサダーエイウラディディタパインサマパコスダーコスダータキサキモなすみばい、すみどくまなぜパリカ、ウラミのパスナー、ウランコ、シャンティ、イスチュー、アンサプライズに、テヘビスリカ、サンプルのサワンのボーツ、カタ、コテア、ミリナパンシャン、ボーアドリスミス、ワイディンカサマン、チークス、ティヒタヤ、ロー、メサマンパネパネ、プランサマンパネマネトミ、ウタブナコザ、ベルタミレスティバーミビビ。हजुर बिजुली को भरपर्दो सहयात्री शांति स्टोर एंड सप्लाइज सोनू दुतकुंडा नगर पालिका वडा नंबर 5 सल्लेरी सोनू खुंबू यहां बिजुली का संपूर्ण सामान होलसेल तथा खुद्रा मूल्य में पाने का साथ ही नया तथा पुराना सामान मरम्मत पनि गरिन्छ थप जानकारी का लागि संपर्क नंबर गुरु कुल नारायण श्रेष्ठ 9763000584 बीबी श्रेष्ठ 9862682000 सुनो दुखकुंडा नगरपालिका पास सल्लेरी सुनो।